ਰਾਜ ਮੁੰਡ ਪਕੜੇਗਾ ਆਇਆ ਬਾਦਸ਼ਾਹ ਰੇ ਜਿਸ ਮੱਛੀ ਨੇ ਖੀਰ ਏ ਜੀ ਹੋਰ ਕਿਤੋਂ ਪਕੜੇ ਸਾਂਝਾ।